ਕਰ ਮਾਂਟੇ ਕਰ ਡੋ ਵੀ ਕੁਆ ਬੇਟੀਆ ਮਾਂਟੀ ਮਾਂ ਕਵੇ ਕੋ ਵੀ ਕੁਆ ਬੇਟੀਆ ਮਾਂਟੀ ਮਾਂ ਤੁਮ ਬੇਟੇ ਬੇਟੇ ਰੇ ਚੋਣੋ ਜੀਰਾਨੀ ਬੇਟੇ ਰੇ ਚੋਣੋ ਜੀਰਾਨੀ ਕੋ ਮਨ ਨਹੀਂ ਗਿਆ ਪਏ ਨੀ ਮਾਰੋ ਆਇਆ ਓਕਿਓ ਨਾ ਬਾਰਾ